0: ਬਸ ਬੰਡਾ ਮਣੋ ਪੁੱਲਾ
1: ਤੁਰੀ ਸਵਾਲ ਕੋ ਬਾ ਹੰਦਾ ਨੇ ਤੁਣੀ ਦੋ
0: ਨੂੰ ਹੰਦਾ ਨੇ ਬਹੁਰੀ ਮਮੀ ਹਸ ਤੋ ਕਾ ਕੋ ਤੋ ਇੱਕ ਮਕ ਫੁਰ ਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਦਿੱਤੀ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਨ ਇਸ ਦੋ

ਇਹ ਕਲੇਗ ਫਾਨ ਵਿਦਾਲ ਵੀ ਆਲਮ ਤੁਗ ਮੱਚ ਤੇ ਬੈ ਮੀਹ ਮੈ ਕੁਰਵੀ ਇਹ ਕਲਾਂਗ ਖਮ ਗਾਵਾ ਹਾਲ ਤੇ ਬੈ ਮੀਹ ਨੰਗ ਇਲਾਹ ਕੋ ਖਮ ਗਾ ਅੱਲਾਹ ਨੂੰ ਅਹਿਮ ਫਰਾਤੇ ਤਿਮੰ ਕਲੇਗ ਫਾਨ ਇਦ ਵਡਾ ਗੰਨਵੰ ਵੀ ਹੀਏ।

0: ਬਸ ਵਾਹੀ ਕੁਰਵ ਮਸ਼ਾਏ ਥੌਰਾਤ ਬਾਵਾ ਲਿਵਮ ਤਿਰੀਸ ਰੇਗ ਮੁੱਦਤ ਤਿਮਨ ਰਸਕਲਾਂਗੇ ਮੂਸਾ ਗੇ ਫਾਨ ਖੰਡ ਅਲੁਵਾ ਦਿਵੀ ਮੇ ਅਧਿ ਏਯਦ ਦਿਹੈਂ ਇਤੁਰ ਕੁਰਵਾ ਫੁਰਿ ਹਮ ਕੁਰਵੀ ਮੇ ਫਾਹੇ ਏਕਲੇਗ ਫਾਨੁਗ ਵਿਰਿ ਰਸਕਲਾਂਗੇ ਖੰਡ ਅਲੁਵਾ ਫਾਵਾ ਮੁੱਦਤ ਸਾਲੀਸ ਰੇ ਫੁਰਿ ਹਮ ਵੀ ਅਧਿ ਮੂਸਾ ਗੇ ਫਾਨ ਏਕਲੇ ਫਾਨੁਗ ਅਹ ਹਾਰੂਨ ਗੇ ਫਾਨ ਵਿਦਾਲਵੀ ਥਿਮੰਖਲੇ ਫਾਨ ਕੌਮਗ ਮੀਹੁਂ ਗੇ ਥਿਰੇ ਗਾ ਥਿਮੰਖਲੇ ਫਾਨੁਗ ਬਦਲ್ಗਾ ਹੁਨ್ನವಾಶ ಅದಿ ಇಸ್ಲಾಹ್ ಕುರವಾಶ ಅದಿ ಫಸಾದ ಕುರಾ ಮೀಹುಂಗ ಮಗ ತಬಾವೆ ವಡಾಯನುಗನ್ನವಾಶ
1: ದಿವೆ ಎಫ್ ಎಂ ದಿವೆ ಹಿನ್ ನಾಯಕು ನೋ ದಿಹ ಏಕೆ ಮೆಗಾಹರ್ಟ್ಸ್
2: ಅಲ್ಲಿ ನೋ

0: kadi mi han mi oni atori salis am minute hinga fno deke megahertz dewe fm mi kadi ga kure mi dani eng adako mi show mi rege show ga mi khasa kolafwani kavita krishna murthi ge lavataka anikas bar kamang kada kana assalamu alaikum niuma
1: wa wa alaikum salam
0: kine halu
1: halu rangalo kine mi sama
0: ha ma barabar ko ba ko che mire huri keuma
1: ਦੇਗਾਂ ਕੇ ਹਮ ਦੀ ਦੀ ਹਮ ਦੀ ਕਿਉਂ ਮਾ
0: ਦੀਵੇ ਹੀ ਕਿਉਂ
1: ਹਾਂ ਹਾਂ ਕਰੂ ਦੀ ਆ
0: ਹਾਂ ਹਾਂ ਮੇਰੇ ਮੀ ਦੀਵੇ ਹੀ ਕਿਉਂ ਗਰੇ ਦੋ
1: ਇਹ ਹਮਾਰ ਸੁਣਾ
0: ਹਾਂ ਮੁ ਕੋ ਦੇਂ ਹਮ ਦੀਵੇ ਹੀ ਕਿਉਂ ਨਾ ਨੀਤੀ ਕੇ ਦੋ ਹਾਂ ਦੀਵੇ ਹੀ ਦੀਵੇ ਹਾਂ ਹਾਂ ਕੋ ਬਾ ਇਹ ਦਾ ਕੋਂ ਘਲ ਤਿਆਰੀ ਤੱਕ ਨਿਉਮਾ ਮੀ ਵੀ ਐਮਐਫਓ ਕੇ ਤਿਆਰੀ ਤੱਕ ਕੀ ਮਾਦੇ ਕੋ ਇੰਗੇ ਚਬਾ ਇੰਗੇ ਰਸ਼ਨ ਨੂ ਦਾਕਾ ਕੋ ਬਾ ਈ ਮੀ ਬੁਨੀ ਈਦ ਹੈ ਦੁਮ ਫੇਹੁ ਮਾ ਇਕ ਹਾਲਾ ਕੰ ਕਮ ਗੇ ਵਾਹਕੇ ਦੇਨ ਦੇਨ ਬੁਰੀ ਕੁਰਨ ਦੰਦੋ
1: ਓ ਬੁਰੀ ਕੁਰਾ ਕਰ ਨੂ
0: ਹਾਂ ਮਹੇ ਓਵਰ ਫੀਟ ਹੋ ਐਚੀ ਦੀ ਬੇ
1: ਬਾਈ ਮੁਰੇ ਬਾਈ ਨਿਤਿਆ
0: ਹਾਂ ਦੇ ਹਿੰਗੇ ਨੇ ਤਿਲੀ ਬੇ ਨੀ ਦੋ
1: ਨੀ ਨੀ ਕਬਾ ਕਿਆ ਪਿਆਰ ਹੈ ਹੁੰਨਾ ਨਵਰ ਇਤਾ ਹੁੰਨਾ ਨਵਰ ਅਮਯੋ ਸਾੜੀ ਹੈ ਦੇ
0: ਆ ਹਾਂ ਨਿਉ ਮਾਦਾ ਨੀ ਇਥੇ ਨਾ ਦੋ
1: ಉಳೆ
0: ಬಾರ್ಕೊಂಡು ಲವೇ ಹಿಂಗೆ ದಿಲ್ ಚುರಾಲಿಯಾ ಕಿಯಾ ಲವೇ ಹಿಂಗೆ ಅಡ್ವಾ